ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਘਿਣ ਕੇ ਹਾਜ਼ਰ ਹਾਂ। ਕੁਝ ਬਾਤਾਂ ਕੁਝ ਗੀਤ, ਅੱਜ ਅਸਾਂ ਤੁਹਾਡੇ ਨਾਲ ਬਹੁ ਗੱਲਾਂ ਵੀ ਕਰਨੀਆਂ ਹਨ ਤੇ ਬਹੁ ਵਧੀਆ ਗੀਤ ਵੀ ਤੁਹਾਕੂ ਸੁਣਵੇਂਦੇ ਹਾਂ। ਸੁਣਨ ਵਾਲਿਓ, ਦੁਨੀਆ ਵਿੱਚ ਇੱਕ ਬਹੁ ਪਿਆਰਾ ਰਿਸ਼ਤਾ ਹੈ ਪਿਤਾ ਪੁੱਤਰ ਦਾ। ਜੱਡਣ ਘਰ ਵਿੱਚ ਪੁੱਤਰ ਪੈਦਾ ਹੁੰਦਾ ਹੈ ਤਾਂ ਮਾਤਾ ਪਿਤਾ ਬਹੁ ਖੁਸ਼ੀਆਂ ਪਏ ਮਨਾਉਂਦੇ ਹਨ। ਵਲਾ ਉਸਕੋ ਪਾਲ ਪੋਸ ਕੇ ਵੱਡਾ ਕਰਿੰਦੇ ਹਨ। ਵਲਾ ਉਹ ਭਾਵੇਂ ਪਰਦੇਸਾਂ ਵਿੱਚ ਵਹਿੰਦੇ ਵਸੇਂਦੇ ਜਾਂ ਮਾਂ ਪਿਓ ਕੋ ਨਾ ਪੁੱਛੇਂਦੇ ਹਨ, ਪਰ ਮਾਂ ਪਿਓ ਪੁੱਤਰ ਕੋ ਕਿਵੇਂ ਭੁੱਲ ਜਾਵਣ। ਇਸੇ ਭਾਵ ਕੋ ਦਰਸੇਂਦਾ ਮੈਂ ਤੁਹਾਕੂ ਇਹ ਗੀਤ ਸੁਣਵੇਂਦੀ ਪਈ ਹਾਂ। ਗਾਵਣ ਵਾਲੇ ਹਨ ਏ ਐਸ ਕੰਗ।

ਤੁਸੀਂ ਸਰਵਜੀਤ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ। ਗੀਤਕਾਰ ਹਨ ਸੋਹਣ ਸਿੰਘ ਮੀਸ਼ਾ। ਪ੍ਰੋਗਰਾਮ ਨੂੰ ਅੱਗੋਂ ਵਧਾਉਂਦੇ ਹੋਏ ਗੱਲ ਕਰਦੇ ਹਾਂ ਪੰਜਾਬ ਦੀ ਲੋਕ ਕਲਾ ਫੁਲਕਾਰੀ ਦੀ। ਕਢਾਈ ਤੇ ਕਸੀਦਾਕਾਰੀ ਦਾ ਸਿਖਰ ਰੂਪ ਹੈ ਫੁਲਕਾਰੀ, ਤੇ ਗਰਾਵਾਂ ਵਿੱਚ ਵਿਹੜੇ ਵਿੱਚ ਬੈਠੀਆਂ ਫੁਲਕਾਰੀ ਕੱਢਣ ਦੀਆਂ ਛੂਹੇਰਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ। ਖੱਦਰ ਦੇ ਕੱਪੜੇ ਤੇ ਲਾਲ ਪੀਲੇ ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰਦੀ ਦੇਖ ਕੇ ਉਸ ਦਾ ਪ੍ਰੇਮੀ ਕਿਹੜਾ ਖੁਸ਼ ਥੀਂਦਾ ਏ। ਤੇ ਇਹ ਗੀਤ ਗਾਉਂਦਾ ਹੈ, ਤੂੰ ਫੁਲਕਾਰੀ ਕੱਢਦੀ ਫੁਲਕਾਰੀ ਕੱਢੇ ਸਾਡੀ ਜਾਨ। ਇਸ ਪੂਰੇ ਗੀਤ ਵਿੱਚ ਫੁਲਕਾਰੀ ਤੇ ਫੁਲਕਾਰੀ

ਕਿੰਨੀਆਂ ਸੋਹਣੀਆਂ ਲੱਗਦੀਆਂ ਹਨ। ਖੱਦਰ ਦੇ ਕੱਪੜੇ ਤੇ ਲਾਲ ਪੀਲੇ ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰਦੀ ਦੇਖ ਕੇ ਉਸ ਦਾ ਪ੍ਰੇਮੀ ਕਿਹੜਾ ਖੁਸ਼ ਥੀਂਦਾ ਏ। ਤੇ ਇਹ ਗੀਤ ਗਾਉਂਦਾ ਹੈ, ਤੂੰ ਫੁਲਕਾਰੀ ਕੱਢਦੀ ਫੁਲਕਾਰੀ ਕੱਢੇ ਸਾਡੀ ਜਾਨ। ਇਸ ਪੂਰੇ ਗੀਤ ਵਿੱਚ ਫੁਲਕਾਰੀ ਤੇ ਫੁਲਕਾਰੀ ਕਢੇਂਦੀ ਛੁਹੇਰ ਦੀ ਤਾਰੀਫ ਕੀਤੀ ਗਈ ਹੈ। ਆਓ ਸੁਣੇਂਦੇ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਬਹੁਤ ਪਿਆਰਾ ਗੀਤ।

ਹੁਣੇ ਤੁਸੀਂ ਸੁਣਦੇ ਪਏ ਹਵੇ ਬਲਕਾਰ ਸਿੱਧੂ ਦਾ ਗਾਇਆ ਗੀਤ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਕੁਝ ਗਾਵਣ ਨਚਾਵਣ ਦੀ, ਕਿਉਂਕਿ ਨੱਚਣ ਗਾਵਣ ਬਗੈਰ ਜਸ਼ਨ ਹੀ ਨਹੀਂ ਜ਼ਿੰਦਗੀ ਵੀ ਅਧੂਰੀ ਹੈ। ਸੱਚੀ ਖੁਸ਼ੀਆਂ ਭਰਾ ਗੀਤ ਹਾਂ ਕੁ ਸਕੂਨ ਦਿੰਦਾ ਹੈ ਕਿ ਨਾ। ਸਰਾਇਕੀ ਭੈਣਾਂ ਭਰਾਵਾਂ ਦਾ ਤਾਂ ਵਾਲਾ ਸੁਭਾਅ ਹੀ ਇਹੋ ਜਿਹਾ ਹੈ ਨੱਚਣ ਟੱਪਣ ਦਾ। ਸ਼ਾਦੀ ਵਾਲੇ ਘਰ ਵਿੱਚ ਤਾਂ ਛੂਹੇਰਾਂ ਬੋਛਣ ਖਿੰਡਾਈ ਚਫੇਰੋਂ ਘੁੰਮਦੀਆਂ ਨੱਚਦੀਆਂ ਨੇ, ਕਿਆ ਮਾਹੌਲ ਬਣ ਵੈਂਦਾ ਹੈ। ਤੇ ਆਓ ਵਾਲਾ ਸੁਣੇਂਦੇ ਹਾਂ ਹਰਭਜਨ ਮਾਨ ਦਾ ਗਾਇਆ ਗੀਤ। ਇਹ ਗੀਤ ਅਸਾਂ ਗਿੱਧਾ ਹੈ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਤੂੰ। ਮਜ਼ੇ ਚਾਓ।

ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਹੈ ਹਰਭਜਨ ਮਾਨ ਦੀ ਆਵਾਜ਼ ਵਿੱਚ। ਦਿਲ ਤਾਂ ਕਰੇਂਦਾ ਹੈ ਕਿ ਵਲਾਂ ਗੀਤ ਸੁਣੇਂਦੇ, ਗੱਲ ਨਾ ਕਰੇਂਦੇ, ਪਰ ਘੜੀ ਦੀਆਂ ਸੂਈਆਂ ਆਦੀਆਂ ਨੇ ਕਿ ਹੁਣ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਕਰੇਂਦੇ ਹਾਂ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਅੱਗੋਂ ਵਧਾਵਣ ਦੀ।

ਸੁਣਿਓ ਭਾਈ ਲੋਗੋ ਗੀਤ। ਭਾਈ ਲੋਗੋ, ਆਪਾਂ ਖੇਤੀ ਕੇ ਸਾਗੇ ਸਾਗੇ ਸਹਾਇਕ ਧੰਦਾ ਕੇ ਰੂਪ ਮੈਂ ਪਸ਼ੂ ਪਾਲਣ ਵੀ ਕਰਾਂ, ਕਿਉਂਕਿ ਆਪਣੇ ਪਸ਼ੂ ਪਾਲਣ ਵੀ ਖੇਤੀ 'ਚੋਂ ਜੁੜੇੜੋ ਧੰਦੋ ਹੈ।